ਦੀ ਉਂਜੂ ਚੁੰਕਰ ਯਾਨੇ ਅੰਗ ਦੀਵਾਰ ਚਿੰਜੂ ਕ ਟੋਟ ਦੋ ਯੰਗਲ ਦਿਲ ਨੇ ਦੀ ਉਂਦੀ ਤਖਾ